0: ਤੁਸੀਂ ਸਾਰੇ ਸੁਣਦੇ ਹੋ ਟ੍ਰਿਪ ਵਾਈ, ਤੁਹਾਡਾ ਆਪਣਾ ਸਟੇਸ਼ਨ ਤੇ ਆਪਣਾ ਮਿਊਜ਼ਿਕ।
1: ਹਾਏ ਬਾਬੀ,
2: ਹਾਏ ਕੈਮ,
1: ਯੂ ਵਾਂਟ ਟੂ ਗੋ ਫਾਰ ਅ ਰਾਈਡ?
2: ਸ਼ੋਰ ਕੈਮ,
1: ਜੰਪ ਇਨ।